ਤੇਰੇ ਨਾਲੋਂ ਵੱਧ ਸਕੂਨ ਆਹਾ ਮੈਂ ਪੀਰਾਂ ਦੇ ਜਾ ਆ ਹਵਾ ਨੇ ਪੁੱਛਿਆ ਬੱਦਲਾਂ ਨੂੰ ਇਹ ਮੌਸਮ ਕੋਈ ਨਵਾਂ ਆ ਮੈਂ ਪਹਿਲੀ ਵਾਰੀ ਵੇਖਿਆ ਆਸਮਾਂ ਤੋਂ ਨਸ਼ਾ ਆਇਆ।

0: Hi, this is Shivy. Don't forget to catch me on our sister station, Sunrise Radio, Friday nights from 7 p.m. on 963 and 972 a.m. in London, nationwide on DAB, worldwide via sunriseradio.com, on the free Sunrise Radio app, from your home smart speaker and on the Radio Player app.
1: ਮੈਨੂੰ ਉਪਲ ਯਾਦ ਨਹੀਂ ਜਦ ਮੈਂ ਪੈਦਾ ਹੋਇਆ ਮੇਰੀ ਪਹਿਲੀ ਦੀਵਾਲੀ ਜਾਂ ਮੇਰਾ ਪਹਿਲਾ ਖਾਇਆ ਪਰੌਂਠਾ ਮੈਨੂੰ ਯਾਦ ਨਹੀਂ ਪਰ ਦੁਨੀਆ ਦੀ ਸਭ ਤੋਂ ਮਿੱਠੀ ਆਵਾਜ਼ ਜਦ ਮੈਂ ਪਹਿਲੀ ਵਾਰ ਸੁਣੀ ਉਪਲ ਮੈਨੂੰ ਅੱਜ ਵੀ ਯਾਦ ਹੈ ਇੰਨਾ ਸੋਹਣਾ ਚਿਹਰਾ ਮੈਨੇ ਕਦੇ ਨਹੀਂ ਦੇਖਾ ਤਾ ਜੀ